0: ਆਟੋਮੈਟਿਕ ਆ ਦੋਨੋਂ ਹਥਿਆਰ ਨਾਲੇ ਕਰ ਜਦੋਂ ਚੱਲਦੇ ਆ ਬਿੱਲੋ ਨਾ ਕੋ ਗੈਰ ਖੋਲ ਦੇਣ ਗੱਡੀ ਨੀਵ ਜੀ ਕਰਾ ਕੇ ਬਾਈ ਇੰਚੀ ਦੇ ਬੋਟ
1: ਇਸ ਸਾਲ ਤੋਂ ਕਮਾਲ ਹੋ ਗਿਆ ਹਮਾਰਾ ਰੈਵੇਨਿਊ ਡਬਲ ਹੋ ਗਿਆ
2: ਸਰ ਅੱਛਾ ਹੈ ਲੇਕਿਨ ਆਪਣੇ ਟੈਕਸ ਪਲਾਨਿੰਗ ਕੀਆ
3: ਨਹੀਂ
2: ਬੁੱਕ ਕੀਪਿੰਗ ਅਪਡੇਟਡ ਹੈ
3: ਨਹੀਂ
2: ਕੈਸ਼ ਫਲੋ ਫੋਰਕਾਸਟ ਬਣਾਇਆ
3: ਵੋ ਵੀ ਨਹੀਂ
2: ਤੋ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ
4: ਰੈਵੇਨਿਊ ਦੇਖ ਕਰ ਖੁਸ਼ ਮਤ ਹੋਈਏ ਬਿਜ਼ਨਸ ਮੇ ਤਬ ਆਲ ਇਜ਼ ਵੈਲ ਹੋਗਾ ਜਬ ਹਮਾਰੇ ਨੰਬਰਸ ਵੀ ਸਟਰੋਂਗ ਹੋ ਫੋਰ ਯੋਰ ਟੈਕਸ ਪਲਾਨਿੰਗ ਬੁੱਕ ਕੀਪਿੰਗ ਐਂਡ CFO ਸਰਵਿਸਿਜ਼ ਵਿਜ਼ਿਟ agfintax.com ਕਾਲ 972-618-8555 AG Fintax Your growth, our strategy. AG Fintax, led by Forbes Finance Council member Anil Grandhi.
5: Services are subject to individual eligibility and applicable laws. Terms and conditions apply.
6: Order, order. Mr. Impressions, campaign ka result.
7: Your Honor, hazaron logon ne ad dekha.
6: Miss Clicks.
8: 100 logon ne click bhi kiya.
6: Customers kitne aaye?
9: Evidence found. Actual customer visit is less than 10.
10: Marketing mein clicks nahi, customers matter karte hain. With Smart Reach AI, reach local customers, even competitor visitors, across radio, digital, streaming TV and audio. Measure calls, bookings, redemptions and actual visits. Visit smartreachai.us. Smart Reach AI, turn attention into customers. Smart Reach AI, a Phanasia Network product.
11: That garba was totally worth it. We had so much fun.
12: I lost so much of calories today and I'm starving. But it's so late. Where can we eat now?
11: Don't worry. There's always Fun Pizza Kitchen Frisco.
13: Fun Pizza Kitchen Frisco will be open until 3 a.m. on select garba nights. Enjoy delicious pizzas with mouth-watering toppings, exciting specialty flavors, pasta and much more. Visit on September 25th and 26th and October 2nd, 4th and 23rd after your garba fun until 3 a.m. Fun Pizza Kitchen Frisco. Your garba may end, but the party doesn't.
14: Dallas, are you ready? Jabu Times Group of Publications ab aa chuka hai digital media platform par. Kai million followers ke saath, both in English and Urdu. Led by the famous and fearless journalist Raja Zahid Akhtar Khanzada, jinhone apni kalam se social injustice aur corrupt practices ke khilaaf bharpoor awaaz uthai. Dallas aur duniya bhar ki taaza tareen khabron ke liye, The Jabu Times available hai ek click par, thejabutimes.com. For more details and advertisement, contact Raja Zahid Akhtar Khanzada 682-551-6500. The Jago Times Commission. Jago bhi, jagao bhi. Exclusive media partner, Phanasia.
15: Customers Hindi mein milte hai, Telugu mein bhi, Punjabi mein bhi, aur Tamil mein bhi. तो एड सिर्फ एक लैंग्वेज में क्यों?
4: फनेशिया नेटवर्क के साथ रीच कीजिए DFW के मल्टीपल देसीज को एक ही पावरफुल नेटवर्क पर. आज ही कॉल करें 469-424-3188 और ईमेल sales@phanasia.net. फनेशिया नेटवर्क, वन नेटवर्क, मेनी लैंग्वेजेस एंड मैक्सिमम रीच.